0: ਪੰਜਾਬੀ ਪ੍ਰੋਗਰਾਮ ਮਿੱਟੀ ਦੀ ਮਹਿਕ ਲੈ ਕੇ ਹਾਜ਼ਰ ਹਾਂ ਮੈਂ ਸੰਦੀਪ ਕੌਰ। ਅੱਜ ਦੇ ਪ੍ਰੋਗਰਾਮ ਵਿੱਚ ਅਸੀਂ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ, ਪ੍ਰਵਾਸੀ ਪੰਛੀਆਂ ਦੀ ਵਿਚਿੱਤਰ ਦੁਨੀਆ। ਸਾਡੇ ਅੱਜ ਦੇ ਵਾਰਤਾਕਾਰ ਹੋਣਗੇ ਮਿਸਰ ਦੀ ਪਾਟੀਆ। ਇਸ ਤੋਂ ਇਲਾਵਾ ਅਸੀਂ ਸੁਣਾਂਗੇ ਸੂਫੀਆਨਾ ਕਲਾਮ। ਦੋਸਤੋ, ਅੱਜ ਵਿਸ਼ਵ ਪ੍ਰਵਾਸੀ ਪੰਛੀ ਦਿਵਸ ਏ। ਇਹ ਦਿਨ ਪੰਛੀਆਂ ਨੂੰ ਦਰਪੇਸ਼ ਖਤਰਿਆਂ, ਪ੍ਰਵਾਸੀ ਪੰਛੀਆਂ ਦੇ ਵਾਤਾਵਰਨ ਨਾਲ ਸੰਬੰਧਿਤ ਮਹੱਤਵ ਅਤੇ ਉਹਨਾਂ ਦੀ ਸੰਭਾਲ ਲਈ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਬਾਰੇ ਦੁਨੀਆ ਭਰ ਵਿੱਚ ਜਾਗਰੂਕਤਾ ਪੈਦਾ ਕਰਨ ਦੇ ਮੰਤਵ ਨਾਲ ਮਨਾਇਆ ਜਾਂਦਾ ਹੈ। ਅਸੀਂ ਜਾਣਦੇ ਹਾਂ ਕਿ ਹਰ ਸਾਲ ਸਾਈਬੇਰੀਆ ਅਤੇ ਦੁਨੀਆ ਦੇ ਹੋਰ ਖਿੱਤਿਆਂ 'ਚੋਂ ਪੰਛੀ ਹਜ਼ਾਰਾਂ ਮੀਲ ਦੀ ਪ੍ਰਵਾਸ ਭਰ ਕੇ ਆਉਂਦੇ ਜਾਂਦੇ ਨੇ। ਇਸ ਵਾਸਤੇ ਪੰਛੀਆਂ ਨੂੰ ਕੁਦਰਤੀ ਸੰਸਾਰ ਦੇ ਸੰਦੇਸ਼ ਵਾਹਕ ਵੀ ਕਿਹਾ ਜਾਂਦਾ ਹੈ। ਸੋ ਸਾਨੂੰ ਚਾਹੀਦਾ ਕਿ ਪ੍ਰਵਾਸੀ ਪੰਛੀਆਂ ਦੀ ਸੰਭਾਲ ਲਈ ਉਹਨਾਂ ਦੇ ਰਹਿਣ ਸਹਿਣ ਅਤੇ ਸੁਰੱਖਿਅਤ ਰਹਿਣ ਬਸੇਰੇ ਬਣਾਉਣ ਦੇ ਯਤਨ ਕਰੀਏ। ਅਸੀਂ ਇਹ ਵੀ ਨਹੀਂ ਭੁੱਲ ਸਕਦੇ ਕਿ ਪੰਛੀ ਪ੍ਰਕਿਰਤੀ ਦਾ ਇੱਕ ਅਹਿਮ ਅੰਗ ਨੇ। ਇਹਨਾਂ ਦੀ ਮਹੱਤਤਾ ਤੋਂ ਜਾਣੂ ਕਰਵਾਉਣ ਲਈ ਅਸੀਂ ਅੱਜ ਤੁਹਾਨੂੰ ਸੁਣਾ ਰਹੇ ਹਾਂ ਇੱਕ ਵਾਰਤਾ, ਪ੍ਰਵਾਸੀ ਪੰਛੀਆਂ ਦੀ ਵਿਚਿੱਤਰ ਦੁਨੀਆ। ਵਾਰਤਾਕਾਰ ਨੇ ਮਿਸਰ ਦੀ ਪਾਟੀਆ।
1: ਪ੍ਰਵਾਸੀ ਪੰਛੀ ਕੁਦਰਤ ਦੇ ਅਦਭੁਤ ਯਾਤਰੀ ਹਨ, ਜੋ ਭੋਜਨ, ਪ੍ਰਜਨਨ ਅਤੇ ਅਨੁਕੂਲ ਮੌਸਮ ਦੀ ਭਾਲ ਵਿੱਚ ਹਰ ਸਾਲ ਹਜ਼ਾਰਾਂ ਕਿਲੋਮੀਟਰ ਦਾ ਸਫ਼ਰ ਤੈਅ ਕਰਕੇ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਤੱਕ ਜਾਂਦੇ ਹਨ। ਪ੍ਰਵਾਸੀ ਪੰਛੀ ਬਿਨਾਂ ਕਿਸੇ GPS ਤੋਂ ਧਰਤੀ ਦੇ ਚੁੰਬਕੀ ਖੇਤਰਾਂ, ਤਾਰਿਆਂ ਅਤੇ ਸੂਰਜ ਦੀ ਸਥਿਤੀ ਦੀ ਵਰਤੋਂ ਕਰਕੇ ਆਪਣਾ ਰਸਤਾ ਲੱਭਦੇ ਹਨ। ਪ੍ਰਵਾਸੀ ਪੰਛੀਆਂ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਹੈ। ਪ੍ਰਸਿੱਧ ਪੰਛੀ ਵਿਗਿਆਨੀ ਡਾਕਟਰ ਓਰੀਵਲ ਆਸਟਨ ਨੇ ਆਪਣੀ ਪ੍ਰਸਿੱਧ ਪੁਸਤਕ ਵਰਲਡਸ ਆਫ ਦਾ ਵਰਲਡ ਵਿੱਚ ਲਿਖਿਆ ਹੈ ਕਿ ਜੈਵਿਕ ਰਿਕਾਰਡ ਦੇ ਅਨੁਸਾਰ 250,000 ਸਾਲ ਪਹਿਲਾਂ ਪੰਛੀਆਂ ਦੀਆਂ 11,500 ਪ੍ਰਜਾਤੀਆਂ ਸਨ। ਉਹਨਾਂ ਦੇ ਅਨੁਸਾਰ ਪਿਛਲੇ ਲਗਭਗ 600 ਸਾਲਾਂ ਵਿੱਚ 1,000 ਪੰਛੀਆਂ ਦੀਆਂ ਪ੍ਰਜਾਤੀਆਂ ਲੁਪਤ ਹੋ ਗਈਆਂ ਹਨ। ਇਸ ਦਾ ਕਾਰਨ ਤੇਜ਼ੀ ਨਾਲ ਮੌਸਮ ਵਿੱਚ ਆਈ ਤਬਦੀਲੀ, ਗਲੋਬਲ ਵਾਰਮਿੰਗ, ਵਾਤਾਵਰਨ ਵਿੱਚ ਮੌਜੂਦ ਪ੍ਰਦੂਸ਼ਣ ਅਤੇ ਕੁਦਰਤੀ ਸਰੋਤਾਂ ਦਾ ਵਿਨਾਸ਼ ਮੰਨਿਆ ਜਾ ਰਿਹਾ ਹੈ। ਵਿਸ਼ਵ ਪ੍ਰਵਾਸੀ ਪੰਛੀ ਦਿਹਾੜਾ ਹਰ ਸਾਲ ਮਈ ਅਤੇ ਅਕਤੂਬਰ ਦੇ ਦੂਜੇ ਸ਼ਨੀਵਾਰ ਨੂੰ ਮਨਾਇਆ ਜਾਂਦਾ ਹੈ। ਇਸ ਦਿਨ ਦਾ ਮੁੱਖ ਉਦੇਸ਼ ਪੰਛੀਆਂ ਅਤੇ ਉਹਨਾਂ ਦੇ ਨਿਵਾਸ ਸਥਾਨਾਂ ਦੀ ਸੰਭਾਲ ਲਈ ਵਿਸ਼ਵ ਵਿਆਪੀ ਜਾਗਰੂਕਤਾ ਪੈਦਾ ਕਰਨਾ ਹੈ। ਇਸ ਸਾਲ ਦਾ ਵਿਸ਼ਾ ਪੰਛੀਆਂ ਦੇ ਰਹਿਣ ਲਈ ਯੋਗ ਸਥਾਨ ਬਣਾਉਣ 'ਤੇ ਕੇਂਦਰਿਤ ਹੈ। ਇਸ ਸੰਦਰਭ

ਵਿੱਚ ਪੰਛੀਆਂ ਨੂੰ ਪਿਆਰ ਕਰਨ ਵਾਲੇ ਸਮਾਜ ਦੇ ਕੁਝ ਲੋਕ ਪੰਛੀਆਂ ਦੀ ਸੰਭਾਲ ਲਈ ਯਤਨ ਕਰ ਰਹੇ ਹਨ। ਸਾਡੇ ਪ੍ਰਵਾਸੀ ਪੰਛੀ ਪੂਰੀ ਜ਼ਿੰਦਗੀ ਇੱਕੋ ਥਾਂ 'ਤੇ ਨਹੀਂ ਰਹਿੰਦੇ। ਕੁਝ ਪੰਛੀਆਂ ਦਾ ਪ੍ਰਵਾਸ ਛੋਟਾ ਹੁੰਦਾ ਹੈ, ਪਰ ਬਹੁਤ ਸਾਰੇ ਪੰਛੀ ਮਹਾਂਦੀਪਾਂ, ਮਾਰੂਥਲਾਂ ਅਤੇ ਸਮੁੰਦਰਾਂ ਨੂੰ ਪਾਰ ਕਰਦੇ ਹੋਏ ਲੰਬੀ ਯਾਤਰਾ ਕਰਦੇ ਹਨ। ਦੁਨੀਆ ਭਰ ਦੇ 2000 ਪ੍ਰਜਾਤੀਆਂ ਦੇ ਪੰਛੀ ਨਿਯਮਿਤ ਤੌਰ 'ਤੇ ਪ੍ਰਵਾਸ ਕਰਦੇ ਹਨ। ਇੱਕ ਵਾਰ ਜਦ ਕੋਈ ਪੰਛੀ ਸਫਲਤਾਪੂਰਵਕ ਆਪਣਾ ਪ੍ਰਵਾਸ ਚੱਕਰ ਪੂਰਾ ਕਰ ਲੈਂਦਾ ਹੈ ਤਾਂ ਇਹ ਜ਼ਿੰਦਗੀ ਦੌਰਾਨ ਉਹ ਪੈਟਰਨ ਦੁਹਰਾਉਂਦਾ ਹੈ। ਬਹੁਤ ਸਾਰੇ ਪੰਛੀ ਸਪਸ਼ਟ ਭੂਗੋਲਿਕ ਨਿਸ਼ਾਨੀਆਂ ਜਿਵੇਂ ਪਹਾੜ, ਨਦੀਆਂ ਅਤੇ ਸਮੁੰਦਰੀ ਕਿਨਾਰਿਆਂ ਦਾ ਸਹਾਰਾ ਲੈਂਦੇ ਹਨ। ਕਈ ਪੰਛੀ ਲਗਾਤਾਰ ਉਸ ਰਸਤੇ 'ਤੇ ਹੀ ਵਾਪਸ ਆਉਂਦੇ ਹਨ ਜਿਸ ਰਸਤੇ ਤੋਂ ਉਹ ਗਏ ਸਨ। ਪੰਛੀਆਂ ਦਾ ਸਰੀਰ ਉਹਨਾਂ ਨੂੰ ਪ੍ਰਵਾਸ ਦਾ ਸਹੀ ਸਮਾਂ ਦੱਸਦਾ ਹੈ। ਹਰ ਸਾਲ ਇੱਕ ਹੀ ਸਮੇਂ 'ਤੇ ਉਹਨਾਂ ਦੇ ਸਰੀਰ ਵਿੱਚ ਮੌਜੂਦ ਗ੍ਰੰਥੀਆਂ ਹਾਰਮੋਨ ਛੱਡਦੀਆਂ ਹਨ। ਇਹ ਹਾਰਮੋਨ ਪੰਛੀਆਂ ਦੇ ਵਿਹਾਰ ਵਿੱਚ ਬਦਲਾਅ ਲਿਆਉਂਦੇ ਹਨ। ਬਸੰਤ ਰੁੱਤ ਵਿੱਚ ਹਾਰਮੋਨ ਪੰਛੀਆਂ ਨੂੰ ਪ੍ਰਜਨਨ ਲਈ ਵੀ ਤਿਆਰ ਕਰਨਾ ਸ਼ੁਰੂ ਕਰ ਦਿੰਦੇ ਹਨ। ਇਹ ਤਬਦੀਲੀ ਪ੍ਰਵਾਸ ਲਈ ਇੱਕ ਸੰਕੇਤ ਹੈ। ਪ੍ਰਵਾਸ ਦੌਰਾਨ ਪ੍ਰਵਾਸੀ ਪੰਛੀਆਂ ਨੂੰ ਰਸਤੇ ਵਿੱਚ ਕਈ ਖਤਰਿਆਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ। ਰੇਤਲੇ ਤੂਫਾਨ, ਜੰਗਲ ਦੀ ਅੱਗ ਅਤੇ ਸਮੁੰਦਰੀ ਤੂਫਾਨ ਕੁਝ ਪੰਛੀਆਂ ਲਈ ਗੰਭੀਰ ਖਤਰਾ ਪੈਦਾ ਕਰ ਸਕਦੇ ਹਨ। ਪ੍ਰਵਾਸੀ ਪੰਛੀਆਂ ਦੀ ਦੁਨੀਆ ਬਹੁਤ ਹੀ ਵਿਚਿੱਤਰ ਹੈ। ਹਮਿੰਗ ਬਰਡ ਸਭ ਤੋਂ ਛੋਟਾ ਪ੍ਰਵਾਸੀ ਪੰਛੀ ਹੈ। ਪ੍ਰਵਾਸ ਦੇ ਦੌਰਾਨ ਉਹ 48 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਉੱਡ ਸਕਦਾ ਹੈ ਅਤੇ ਬਿਨਾਂ ਰੁਕੇ 600 ਮੀਲ ਦੀ ਦੂਰੀ ਤੈਅ ਕਰ ਸਕਦਾ ਹੈ। ਕਈ ਪੰਛੀ ਪ੍ਰਵਾਸ ਦੌਰਾਨ 16,000 ਮੀਲ ਲੰਬੀ ਯਾਤਰਾ ਕਰਦੇ ਹਨ। ਕੁਝ ਪੰਛੀਆਂ ਨੂੰ ਹਰ ਦਿਨ 8 ਘੰਟੇ ਯਾਤਰਾ ਕਰਨ ਨਾਲ ਆਪਣੀ ਮੰਜ਼ਿਲ 'ਤੇ ਪਹੁੰਚਣ ਲਈ 66 ਦਿਨ ਲੱਗ ਜਾਂਦੇ ਹਨ। ਕੁਝ ਪੰਛੀ ਜ਼ਿਆਦਾ ਉਚਾਈ 'ਤੇ ਉੱਡਦੇ ਹਨ। ਹੰਸ ਅਤੇ ਗਿਰਜਾਂ 29,000 ਤੋਂ 37,000 ਫੁੱਟ ਦੀ ਉਚਾਈ ਤੱਕ ਉੱਡਦੀਆਂ ਦੇਖੀਆਂ ਗਈਆਂ ਹਨ। ਕੁਝ ਪੰਛੀ ਵਿਗਿਆਨੀ ਮੰਨਦੇ ਹਨ ਕਿ ਕੁਝ ਪੰਛੀ ਜ਼ਿਆਦਾ ਉਚਾਈ 'ਤੇ ਇਸ ਲਈ ਉੱਡਦੇ ਹਨ ਕਿ ਉਹ ਘੱਟ ਫੜਫੜਾਹਟ ਕਰਕੇ ਅਤੇ ਜ਼ਿਆਦਾ ਸਲਾਈਡਿੰਗ ਕਰਕੇ ਆਪਣੀ ਊਰਜਾ ਬਚਾ ਸਕਣ। ਸਰਦੀਆਂ ਦੌਰਾਨ ਆਪਣੇ ਘਰਾਂ ਤੋਂ ਦੂਰ ਲੰਬੀ ਯਾਤਰਾ ਲਈ ਆਪਣੇ ਸਰੀਰ ਵਿੱਚ ਚਰਬੀ ਜਮ੍ਹਾਂ ਕਰਦੇ ਹਨ। ਕੁਝ ਖਾਸ ਖਾਦ ਪਦਾਰਥਾਂ ਤੋਂ ਊਰਜਾ ਪ੍ਰਾਪਤ ਕਰਦੇ ਹਨ। ਕਈ ਪ੍ਰਵਾਸੀ ਪੰਛੀ ਰਾਤ ਨੂੰ ਉੱਡਦੇ ਹਨ। ਉਹ ਕਈ ਕਾਰਨਾਂ ਕਰਕੇ ਅਜਿਹਾ ਕਰਦੇ ਹਨ। ਰਾਤ ਨੂੰ ਹਵਾ ਠੰਡੀ ਹੁੰਦੀ ਹੈ, ਇਸ ਲਈ ਉਹਨਾਂ ਨੂੰ ਪਾਣੀ ਵਿੱਚ ਡੁਬਕੀ ਲਗਾ ਕੇ ਠੰਡਾ ਹੋਣ ਦੀ ਜ਼ਰੂਰਤ ਘੱਟ ਪੈਂਦੀ ਹੈ। ਰਾਤ ਨੂੰ ਜਦੋਂ ਸ਼ਿਕਾਰੀ ਸੁੱਤੇ ਹੁੰਦੇ ਹਨ ਤਾਂ ਪੰਛੀਆਂ ਲਈ ਯਾਤਰਾ ਕਰਨੀ ਸੁਰੱਖਿਅਤ ਹੁੰਦੀ ਹੈ। ਪੰਛੀ ਉਹਨਾਂ ਥਾਵਾਂ 'ਤੇ ਪ੍ਰਵਾਸ ਕਰਦੇ ਹਨ ਜਿੱਥੇ ਜਲਵਾਯੂ ਉਹਨਾਂ ਲਈ ਢੁਕਵਾਂ ਹੁੰਦਾ ਹੈ ਅਤੇ ਉਹਨਾਂ ਨੂੰ ਢੁਕਵੀਂ ਮਾਤਰਾ ਵਿੱਚ ਭੋਜਨ ਵੀ ਪ੍ਰਾਪਤ ਹੁੰਦਾ ਹੈ। ਪ੍ਰਵਾਸੀ ਪੰਛੀ ਆਮ ਤੌਰ 'ਤੇ ਝੁੰਡਾਂ ਵਿੱਚ ਯਾਤਰਾ ਕਰਦੇ ਹਨ ਜਿਸ ਨਾਲ ਉਹਨਾਂ ਨੂੰ ਹਵਾ ਦੇ ਦਬਾਅ ਦਾ ਸਾਹਮਣਾ ਕਰਨ ਵਿੱਚ ਮਦਦ ਮਿਲਦੀ ਹੈ। ਝੁੰਡ ਵਿੱਚ ਯਾਤਰਾ ਕਰਨ ਵਾਲਿਆਂ ਵਿੱਚ ਨੀਲਕੰਠ, ਬਾਜ, ਅਲਾਵੀਨ, ਸੋਹਣ ਪੰਛੀ, ਬਗਲਾ, ਰੋਵਨ ਅਤੇ ਸਾਇਬੇਰੀਅਨ ਸਾਰਸ ਸ਼ਾਮਲ ਹਨ। ਪ੍ਰਵਾਸੀ ਪੰਛੀਆਂ ਦੁਆਰਾ ਪ੍ਰਵਾਸ ਦਾ ਮੁੱਖ ਮੰਤਵ ਆਪਣੇ ਆਪ ਨੂੰ ਕਠੋਰ ਮੌਸਮ ਤੋਂ ਬਚਾਉਣਾ ਹੁੰਦਾ ਹੈ। ਸਰਦੀਆਂ ਦੌਰਾਨ ਪ੍ਰਵਾਸੀ ਪੰਛੀ ਅਕਸਰ ਮੈਦਾਨੀ ਇਲਾਕਿਆਂ ਜਾਂ ਭੂ ਮੱਧ ਰੇਖਾ ਦੇ ਨੇੜੇ ਦੇ ਖੇਤਰਾਂ ਵਿੱਚ ਪ੍ਰਵੇਸ਼ ਕਰਦੇ ਹਨ। ਇਹਨਾਂ ਖੇਤਰਾਂ ਵਿੱਚ ਕੜਾਕੇ ਦੀ ਠੰਡ ਤੋਂ ਸੁਰੱਖਿਆ ਅਤੇ ਢੁਕਵਾਂ ਭੋਜਨ ਮਿਲ ਜਾਂਦਾ ਹੈ। ਭਿਆਨਕ ਗਰਮੀ ਤੋਂ ਬਚਣ ਲਈ ਉੱਤਰੀ ਧਰੋਵ ਜਾਂ ਹੋਰ ਠੰਡੀਆਂ ਥਾਵਾਂ 'ਤੇ ਪ੍ਰਵਾਸ ਕਰਦੇ ਹਨ। ਸਰਦੀਆਂ ਵਿੱਚ ਠੰਡੇ ਖੇਤਰਾਂ ਵਿੱਚ ਪੰਛੀ ਭਾਰਤ ਸਮੇਤ ਦੁਨੀਆ ਭਰ ਦੇ ਗਰਮ ਦੇਸ਼ਾਂ ਵਿੱਚ ਪ੍ਰਵਾਸ ਕਰਦੇ ਹਨ। ਪ੍ਰਵਾਸੀ ਪੰਛੀ ਸਾਇਬੇਰੀਆ, ਯੂਰਪ ਅਤੇ ਮੱਧ ਏਸ਼ੀਆ ਤੋਂ ਭੋਜਨ ਅਤੇ ਅਨੁਕੂਲ ਵਾਤਾਵਰਣ ਦੀ ਭਾਲ ਵਿੱਚ ਭਾਰਤ ਆਉਂਦੇ ਹਨ। ਉਹਨਾਂ ਦੇ ਮੁੱਖ ਨਿਵਾਸ ਸਥਾਨ ਜਲਗਾਹਾਂ ਅਤੇ ਝੀਲਾਂ ਹਨ ਜਿਨ੍ਹਾਂ ਵਿੱਚ ਭਰਤਪੁਰ ਰਾਜਸਥਾਨ, ਚਿਲਿਕਾ ਝੀਲ ਉੜੀਸਾ, ਪੌਂਗ ਡੈਮ ਹਿਮਾਚਲ, ਕੱਛ ਦਾ ਰਣ ਗੁਜਰਾਤ, ਜੰਮੂ ਕਸ਼ਮੀਰ ਦੀ ਬੁੱਲਰ ਝੀਲ, ਪੰਜਾਬ ਦੀ ਹਰੀਕੇ ਦੀ ਝੀਲ ਅਤੇ ਕਾਂਜਲੀ ਝੀਲ, ਮਨੀਪੁਰ ਦੀ ਲੋਕਟਕ ਝੀਲ ਅਤੇ ਰੋਪੜ ਜਲਗਾਹ ਸ਼ਾਮਲ ਹਨ। ਉੱਤਰ ਪ੍ਰਦੇਸ਼ ਦੇ ਬਸਤੀ ਜ਼ਿਲ੍ਹੇ ਦੀ ਬਖੀਰ ਝੀਲ ਵਿੱਚ ਹਰ ਸਾਲ ਨਵੰਬਰ ਤੋਂ ਜਨਵਰੀ ਤੱਕ ਕੌਡੀਲ, ਪੈਨਟੇਲ, ਸਪਾਲਡ, ਰੈੱਡ ਸ਼ੇਕ, ਸੁਰਖਾਬ ਅਤੇ ਬ੍ਰਾਹਮਣੀ ਵਕਤ
ਵਰਗੇ ਪ੍ਰਵਾਸੀ

0: ਪੰਛੀ ਆ ਕੇ ਰਹਿੰਦੇ ਹਨ। ਉੱਤਰੀ ਭਾਰਤ ਦੇ ਕਈ ਜਲਗਾਹਾਂ ਵਿੱਚ ਤਿੱਬਤ ਅਤੇ ਮੱਧ ਏਸ਼ੀਆ ਤੋਂ ਬਾਰ ਹੈਡਡ ਹੰਸ ਆਉਂਦੇ ਹਨ। ਨਾਗਾਲੈਂਡ ਵਿੱਚ ਅਮੂਰ ਫਾਲਕਨ, ਗੁਜਰਾਤ ਦੇ ਕੱਛ ਅਤੇ ਬੰਬਈ ਥਾਣੇ ਦੇ ਕ੍ਰੀਕ ਵਿੱਚ ਗ੍ਰੇਟਰ ਫਲੇਮਿੰਗੋ ਪੰਛੀ ਆਉਂਦਾ ਹੈ। ਇਹ ਦੁਨੀਆ ਦਾ ਇੱਕ ਲੰਬੀਆਂ ਗੁਲਾਬੀ ਲੱਤਾਂ ਵਾਲਾ ਵਿਚਿੱਤਰ ਪੰਛੀ ਹੈ। ਹਰ ਸਾਲ ਭਾਰਤ ਵਿੱਚ ਬਹੁਤ ਸਾਰੇ ਪ੍ਰਵਾਸੀ ਪੰਛੀ ਆਉਣ ਦਾ ਮੁੱਖ ਕਾਰਨ ਭਾਰਤ ਸੈਂਟਰਲ ਏਸ਼ੀਅਨ ਫਲਾਈਵੇ ਵਰਗੇ ਮਹੱਤਵਪੂਰਨ ਪ੍ਰਵਾਸੀ ਮਾਰਗ 'ਤੇ ਸਥਿਤ ਹੈ। ਪ੍ਰਵਾਸੀ ਪੰਛੀਆਂ ਦੀ ਦੁਨੀਆ ਆਪਣੀ ਵਿਭਿੰਨਤਾ, ਰੰਗ ਬਿਰੰਗੇ ਖੰਭਾਂ, ਸੁਰੀਲੀ ਚਹਿਚਰਾਹਟ ਅਤੇ ਉਦਭੁਤ ਉੱਡਣ ਦੀ ਸਮਰੱਥਾ ਦੇ ਕਾਰਨ ਪ੍ਰਕਿਰਤੀ ਦਾ ਇੱਕ ਵਿਚਿੱਤਰ ਚਮਤਕਾਰ ਹੈ। 19ਵੀਂ ਸਦੀ ਵਿੱਚ ਪੰਛੀਆਂ ਦੀਆਂ ਬਹੁਤ ਜ਼ਿਆਦਾ ਹੱਤਿਆਵਾਂ ਹੋਣ ਦੇ ਬਾਅਦ 1918 ਵਿੱਚ ਪ੍ਰਵਾਸੀ ਪੰਛੀ ਸੰਧੀ ਐਕਟ ਵਰਗੇ ਕਾਨੂੰਨ ਪਾਸ ਕੀਤੇ ਗਏ ਸਨ। ਜੰਗਲਾਂ ਦੀ ਕਟਾਈ, ਸ਼ਹਿਰਾਂ ਦਾ ਸ਼ੋਰ, ਪਲਾਸਟਿਕ ਪ੍ਰਦੂਸ਼ਣ ਅਤੇ ਜਲਵਾਯੂ ਪਰਿਵਰਤਨ ਦੇ ਕਾਰਨ ਪਿਛਲੇ 30 ਸਾਲਾਂ ਵਿੱਚ ਪ੍ਰਵਾਸੀ ਪੰਛੀਆਂ ਦੀ ਆਬਾਦੀ ਵਿੱਚ 40% ਦੀ ਗਿਰਾਵਟ ਆਈ ਹੈ ਅਤੇ ਹੁਣ ਉਹਨਾਂ ਨੂੰ ਕਾਫੀ ਖਤਰਿਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਅੱਜ ਇਹਨਾਂ ਪੰਛੀਆਂ ਨੂੰ ਸੰਭਾਲਣ ਦੀ ਅੰਤਰਰਾਸ਼ਟਰੀ ਯਤਨਾਂ ਦੀ ਲੋੜ ਹੈ।
1: ਹੁਣੇ ਤੁਸੀਂ ਮਿਸਰ ਦੀ ਭਾਟੀਆ ਹੋਰਾਂ ਤੋਂ ਇੱਕ ਵਾਰਤਾ ਸੁਣ ਰਹੇ ਸੀ, ਪ੍ਰਵਾਸੀ ਪੰਛੀਆਂ ਦੀ ਵਿਚਿੱਤਰ ਦੁਨੀਆ। ਦੋਸਤੋ, ਅੱਜ ਭਾਰਤ ਦੇ ਮਹਾਨ ਲੇਖਕ ਰਵਿੰਦਰ ਨਾਥ ਟੈਗੋਰ ਦੀ ਜਨਮ ਵਰੇਗੰਢ ਵੀ ਮਨਾਈ ਜਾ ਰਹੀ ਹੈ। ਰਵਿੰਦਰ ਨਾਥ ਟੈਗੋਰ ਭਾਰਤ ਦੇ ਰਾਸ਼ਟਰ ਗੀਤ ਜਨ ਗਣ ਮਨ ਅਤੇ ਬੰਗਲਾਦੇਸ਼ ਦੇ ਰਾਸ਼ਟਰੀ ਗੀਤ ਅਮਰ ਸੋਨਾਰ ਦੇ ਰਚਨਾਕਾਰ ਨੇ। ਉਹ ਸਾਹਿਤ ਲਈ ਨੋਬਲ ਪੁਰਸਕਾਰ ਜਿੱਤਣ ਵਾਲੇ ਪਹਿਲੇ ਭਾਰਤੀ ਸਨ। ਉਹਨਾਂ ਨੂੰ ਗੁਰੂ ਦੇਵ ਕਹਿ ਕੇ ਵੀ ਪੁਕਾਰਿਆ ਜਾਂਦਾ ਹੈ। ਉਹਨਾਂ ਨੇ 40 ਨਾਟਕ, 35 ਕਾਵਿ ਸੰਗ੍ਰਹਿ, 11 ਕਹਾਣੀ ਸੰਗ੍ਰਹਿ, ਨੋਵਲ ਅਤੇ 3000 ਦੇ ਕਰੀਬ ਗੀਤਾਂ ਦੀ ਰਚਨਾ ਕੀਤੀ। 1901 ਵਿੱਚ ਉਹਨਾਂ ਸ਼ਾਂਤੀ ਨਿਕੇਤਨ ਨਾਮ ਦੇ ਸਕੂਲ ਦੀ ਸਥਾਪਨਾ ਕੀਤੀ, ਜਿਸ ਨੂੰ ਅੱਜ ਵਿਸ਼ਵ ਭਾਰਤੀ ਯੂਨੀਵਰਸਿਟੀ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਆਓ ਅੱਜ ਇਸ ਮਹਾਨ ਸ਼ਖਸੀਅਤ ਨੂੰ ਯਾਦ ਕਰਦੇ ਹਾਂ, ਸੁਣਦੇ ਹਾਂ ਬੁੱਲੇ ਸ਼ਾਹ ਦਾ ਇਹ ਕਲਾਮ, ਆ ਮਿਲ ਯਾਰ ਸਾਰ ਲੈ ਮੇਰੀ, ਜਿਸ ਨੂੰ ਆਵਾਜ਼ ਦਿੱਤੀ ਹੈ ਸੁਰਿੰਦਰ ਕੌਰ ਨੇ।

ਅਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਹ ਦੀ ਆ ਮਿਲ ਯਾਰ ਸਾਰ ਲੈ ਮੇਰੀ। ਹੁਣ ਪੇਸ਼ ਹੈ ਇਹ ਕਲਾਮ ਅੱਲਾਹੂ ਦਾ ਆਵਾਜ਼ਾ ਆਬੇ ਕੁੱਲੀ ਨੀ ਫਕੀਰ ਦੇ ਵਿੱਚੋਂ, ਜਿਸ ਨੂੰ ਆਵਾਜ਼ ਦਿੱਤੀ ਏ ਬੀਬੀ ਨੂਰਾ ਨੇ।

ਅਸੀਂ ਸੁਣ ਰਹੇ ਸੀ ਇਹ ਸੂਫੀ ਕਲਾਮ ਅੱਲਾਹੂ ਦਾ ਆਵਾਜ਼ਾ ਆਵੇ ਕੁੱਲੀ ਨੀ ਫਕੀਰ ਦੀ ਵਿੱਚੋਂ। ਹੁਣ ਪੇਸ਼ ਹੈ ਕਾਫੀ ਬੁੱਲੇ ਸ਼ਾਦੀ, ਬਸ ਕਰ ਜੀ ਹੁਣ ਬਸ ਕਰ ਜੀ, ਜਿਸ ਨੂੰ ਆਵਾਜ਼ ਦਿੱਤੀ ਏ ਪ੍ਰੀਤੀ ਚਾਵਲਾ ਨੇ।

ਅਸੀਂ ਸੁਣ ਰਹੇ ਸੀ ਕਾਫੀ ਬੁੱਲੇ ਸ਼ਾਹ ਦੀ ਬਸ ਕਰ ਜੀ ਹੁਣ ਬਸ ਕਰ ਜੀ। ਸਾਨੂੰ ਉਮੀਦ ਏ ਕਿ ਤੁਸੀਂ ਅੱਜ ਦੇ ਪ੍ਰੋਗਰਾਮ ਮਿੱਟੀ ਦੀ ਮਹਿਕ ਨੂੰ ਮਾਣਿਆ ਹੋਵੇਗਾ। ਤੁਹਾਨੂੰ ਯਾਦ ਹੀ ਹੋਵੇਗਾ ਕਿ ਮਿੱਟੀ ਦੀ ਮਹਿਕ ਪ੍ਰੋਗਰਾਮ ਰੋਜ਼ਾਨਾ ਇਸੇ ਵਕਤ ਪ੍ਰਸਾਰਿਤ ਕੀਤਾ ਜਾਂਦਾ ਏ। ਸੋ ਆਪਣੇ ਇਸ ਮਨਪਸੰਦ ਪ੍ਰੋਗਰਾਮ ਨਾਲ ਜੁੜਨਾ ਨਾ ਭੁੱਲਣਾ। ਇਸ ਦੇ ਨਾਲ ਹੀ ਮਿੱਟੀ ਦੀ ਮਹਿਕ ਪ੍ਰੋਗਰਾਮ ਦਾ ਸਮਾਂ ਖਤਮ ਹੁੰਦਾ ਏ। ਹੁਣ ਸੰਦੀਪ ਕੌਰ ਨੂੰ ਇਜਾਜ਼ਤ ਦਿਓ।

0: ਹੁਣ ਖਬਰਾਂ ਵਿਸਥਾਰ ਨਾਲ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸਵੇਂਦੂ ਅਧਿਕਾਰੀ ਨੇ ਅੱਜ ਕੋਲਕਾਤਾ ਦੇ ਬ੍ਰਿਗੇਡ ਪਰੇਡ ਗਰਾਊਂਡ ਵਿਖੇ ਇਕ ਸਮਾਰੋਹ ਵਿਚ ਪੱਛਮੀ ਬੰਗਾਲ ਦੇ ਪਹਿਲੇ ਬੀਜੇਪੀ ਮੁੱਖ ਮੰਤਰੀ ਵਜੋਂ ਸਹੁੰ ਚੁੱਕੀ।
1: আমি শুভেন্দু অধিকারী ঈশ্বরের নামে শপথ করিতেছি যে বিধি দ্বারা স্থাপিত ভারতের সংবিধানের প্রতি আমি অকৃত্রিম নিষ্ঠা ও আনুগত্য পোষণ করিব। আমি ভারতের সার্বভৌমত্ব ও অখণ্ডতা রক্ষা করিব।
0: ਮੁੱਖਮੰਤਰੀ ਦੇ ਨਾਲ ਪੰਜ ਮੰਤਰੀਆਂ ਨੇ ਵੀ ਸਹੁੰ ਚੁੱਕੀ। ਰਾਜਪਾਲ ਆਰ ਐਨ ਰਵੀ ਨੇ ਮੰਤਰੀਆਂ ਨੂੰ ਅਹੁਦੇ ਤੇ ਭੇਦ ਗੁਪਤ ਰੱਖਣ ਦੀ ਸਹੁੰ ਚੁਕਾਈ। ਸ੍ਰੀ ਅਧਿਕਾਰੀ ਤੋਂ ਇਲਾਵਾ ਸਹੁੰ ਚੁੱਕਣ ਵਾਲੇ ਪੰਜ ਮੰਤਰੀ ਨੇ ਦਲੀਪ ਗੋਸ਼, ਅਗਨੀ ਮਿੱਤਰ ਪੌਲ, ਅਸ਼ੋਕ ਕੀਰਤਨੀਆ, ਨਿਸ਼ਚਿਤ ਪ੍ਰਮਾਣਿਕ ਅਤੇ ਖੁਦੀ ਰਾਮ ਟੁੱਡੂ। ਇਸ ਮੌਕੇ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ, ਰੱਖਿਆ ਮੰਤਰੀ ਰਾਜਨਾਥ ਸਿੰਘ ਦੇ ਨਾਲ ਨਾਲ ਕਈ ਕੇਂਦਰੀ ਮੰਤਰੀ ਅਤੇ ਬੀਜੇਪੀ ਸ਼ਾਸਿਤ ਰਾਜਾਂ ਦੇ ਮੁੱਖ ਮੰਤਰੀ ਮੌਜੂਦ ਸਨ। ਪਹਿਲਾਂ ਪ੍ਰਧਾਨ ਮੰਤਰੀ ਨੇ ਬ੍ਰਿਗੇਡ ਗਰਾਊਂਡ ਪਹੁੰਚਣ ਤੋਂ ਪਹਿਲਾਂ ਇਕ ਰੋਡ ਸ਼ੋਅ ਕੀਤਾ। ਉਧਰ ਤਾਮਿਲਨਾਡੂ ਵਿਚ ਟੀਵੀਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਜਾਰੀ ਹੈ। ਨਵਾਂ ਮੋੜ ਉਦੋਂ ਆਇਆ ਜਦੋਂ IUML ਨੇ ਟੀਵੀਕੇ ਨੂੰ ਸਰਕਾਰ ਬਣਾਉਣ ਲਈ ਸਮਰਥਨ ਦੇਣ ਦੀਆਂ ਖ਼ਬਰਾਂ ਨੂੰ ਰੱਦ ਕੀਤਾ। CPIM ਦੇ ਰਾਸ਼ਟਰੀ ਜਨਰਲ ਸਕੱਤਰ ਬੇਬੀ ਨੇ ਕਿਹਾ ਕਿ ਇਹ ਰਾਜਪਾਲ ਦਾ ਫਰਜ਼ ਹੈ ਕਿ ਉਹ ਸਭ ਤੋਂ ਵੱਡੀ ਪਾਰਟੀ ਨੂੰ ਸਰਕਾਰ ਬਣਾਉਣ ਲਈ ਸੱਦਾ ਦੇਣ। ਚੇਨਈ ਵਿਚ ਮੀਡੀਆ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਰਾਜਪਾਲ ਤੇ ਦਿੱਲੀ ਤੋਂ ਆਉਣ ਵਾਲੇ ਆਦੇਸ਼ਾਂ ਤੇ ਨਿਰਭਰ ਰਹਿੰਦਿਆਂ ਦੇਰੀ ਦੀਆਂ ਚਾਲਾਂ ਦੀ ਵਰਤੋਂ ਕਰਨ ਦਾ ਇਲਜ਼ਾਮ ਲਾਇਆ ਹੈ। ਲੈਫਟੀਨੈਂਟ ਜਨਰਲ NS ਰਾਜਾ ਸੁਬਰਾਮਨੀ ਅਗਲੇ ਚੀਫ ਆਫ ਡਿਫੈਂਸ ਸਟਾਫ CDS ਹੋਣਗੇ। ਉਹ ਜਨਰਲ ਅਨਿਲ ਚੌਹਾਨ ਦੀ ਥਾਂ ਲੈਣਗੇ ਜਿਨ੍ਹਾਂ ਦਾ ਕਾਰਜਕਾਲ 30 ਮਈ ਨੂੰ ਖਤਮ ਹੋ ਰਿਹਾ ਹੈ। ਰੱਖਿਆ ਮੰਤਰਾਲੇ ਨੇ ਕਿਹੈ ਕਿ ਅਹੁਦਾ ਸੰਭਾਲਣ ਦੀ ਤਰੀਕ ਤੋਂ ਫੌਜੀ ਮਾਮਲਿਆਂ ਦੇ ਵਿਭਾਗ ਦੇ ਸਕੱਤਰ ਵਜੋਂ ਵੀ ਸੇਵਾ ਨਿਭਾਉਣਗੇ। ਲੈਫਟੀਨੈਂਟ ਜਨਰਲ ਸੁਬਰਾਮਨੀ ਭਾਰਤੀ ਫੌਜ ਦੇ ਇਕ ਬਹੁਤ ਹੀ ਤਜਰਬੇਕਾਰ ਤੇ ਪ੍ਰਤਿਸ਼ਠਤ ਅਧਿਕਾਰੀ ਨੇ। ਇਸ ਸਮੇਂ ਉਹ ਸਤੰਬਰ 2025 ਤੋਂ ਰਾਸ਼ਟਰੀ ਸੁਰੱਖਿਆ ਪ੍ਰੀਸ਼ਦ ਸਕੱਤਰੇਤ ਵਿਚ ਮਿਲਟਰੀ ਐਡਵਾਈਜ਼ਰ ਵਜੋਂ ਸੇਵਾ ਨਿਭਾ ਰਹੇ ਨੇ। ਇਸ ਤੋਂ ਪਹਿਲਾਂ ਉਹ ਉਪ ਸੈਨਾ ਮੁਖੀ ਅਤੇ ਕੇਂਦਰੀ ਕਮਾਂਡ ਦੇ ਜਨਰਲ ਆਫੀਸਰ ਕਮਾਂਡਿੰਗ ਇਨ ਚੀਫ ਵੀ ਰਹਿ ਚੁੱਕੇ ਨੇ। ਸਰਕਾਰ ਨੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਨੂੰ ਸਮੁੰਦਰੀ ਫੌਜ ਦਾ ਮੁਖੀ ਨਿਯੁਕਤ ਕੀਤਾ ਹੈ। ਰੱਖਿਆ ਮੰਤਰਾਲੇ ਨੇ ਕਿਹੈ ਕਿ ਵਾਈਸ ਐਡਮਿਰਲ ਸਵਾਮੀਨਾਥਨ ਇਸ ਸਮੇਂ ਪੱਛਮੀ ਜਲ ਸੈਨਾ ਕਮਾਂਡ ਦੇ ਫਲੈਗ ਆਫੀਸਰ ਕਮਾਂਡਿੰਗ ਇਨ ਚੀਫ ਵਜੋਂ ਸੇਵਾ ਨਿਭਾ ਰਹੇ ਨੇ। ਉਨ੍ਹਾਂ ਨੂੰ ਭਾਰਤੀ ਸਮੁੰਦਰੀ ਫੌਜ ਵਿਚ ਲਗਭਗ 4 ਦਹਾਕੇ ਦੀ ਸ਼ਾਨਦਾਰ ਸੇਵਾ ਦਾ ਅਨੁਭਵ ਹੈ। ਉਹ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਦੀ ਥਾਂ ਲੈਣਗੇ ਜੋ 31 ਮਈ ਨੂੰ ਸੇਵਾ ਮੁਕਤ ਹੋ ਰਹੇ ਨੇ। ਅੱਜ ਗੁਰੂਦੇਵ ਰਵਿੰਦਰ ਨਾਥ ਟੈਗੋਰ ਦੀ 165ਵੀਂ ਜਯੰਤੀ ਹੈ। ਇਸ ਮੌਕੇ ਵਿਸ਼ਵ ਪੱਧਰ ਤੇ ਸਭਿਆਚਾਰਕ ਪ੍ਰੋਗਰਾਮ ਕਰਵਾਏ ਜਾ ਰਹੇ ਨੇ। ਪੱਛਮੀ ਬੰਗਾਲ ਵਿਚ ਸ਼ਾਂਤੀ ਨਿਕੇਤਨ, ਵਿਸ਼ਵ ਭਾਰਤੀ ਯੁਨੀਵਰਸਿਟੀ ਤੇ ਬੰਗਲਾਦੇਸ਼ ਚ ਵਿਸ਼ੇਸ਼ ਤੌਰ ਤੇ ਸਮਾਰੋਹ ਹੋ ਰਹੇ ਨੇ। ਉਪ ਰਾਸ਼ਟਰਪਤੀ CP ਰਾਧਾ ਕ੍ਰਿਸ਼ਨਨ, ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਪੋਸ਼ੀ ਚ ਵਿਸਾਖ ਮੌਕੇ ਤੇ ਗੁਰੂਦੇਵ ਰਵਿੰਦਰ ਨਾਥ ਟੈਗੋਰ ਨੂੰ ਸ਼ਰਧਾਂਜਲੀ ਭੇਂਟ ਕੀਤੀ ਹੈ। ਇਹ ਖਬਰਾਂ ਤੁਸੀਂ ਆਕਾਸ਼ਵਾਣੀ ਤੋਂ ਸੁਣ ਰਹੇ ਹੋ। ਸਾਡਾ ਐਕਸ ਹੈਂਡਲ ਹੈ @ANU ਜਲੰਧਰ। ਸਾਡਾ ਫੇਸਬੁੱਕ ਪੇਜ ਹੈ ANU-AIR ਜਲੰਧਰ ਤੇ ਯੂਟਿਊਬ ਤੇ ਸਾਡਾ ਚੈਨਲ ਹੈ @AIR ਜਲੰਧਰ। ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ, ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤੇ ਅਟਲ ਪੈਨਸ਼ਨ ਯੋਜਨਾ ਨੇ 11 ਸਾਲ ਪੂਰੇ ਕਰ ਲਏ ਨੇ। ਵਿੱਤ ਮੰਤਰਾਲੇ ਨੇ ਕਿਹਾ ਹੈ ਕਿ ਇਨ੍ਹਾਂ ਸਮਾਜਿਕ ਸੁਰੱਖਿਆ ਯੋਜਨਾਵਾਂ ਦਾ ਉਦੇਸ਼ ਸਾਰਿਆਂ ਨੂੰ, ਖਾਸ ਕਰਕੇ ਸਮਾਜ ਦੇ ਕਮਜ਼ੋਰ ਤੇ ਹਾਸ਼ੀਆਗਤ ਵਰਗਾਂ ਨੂੰ ਕਿਫਾਇਤੀ ਵਿੱਤੀ ਸੁਰੱਖਿਆ ਪ੍ਰਦਾਨ ਕਰਨਾ ਹੈ। ਕੇਂਦਰੀ ਵਿੱਤ ਮੰਤਰੀ ਨਿਰਮਲਾ ਸੀਤਾਰਮਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਜੀਵਨ ਜੋਤੀ ਬੀਮਾ ਯੋਜਨਾ ਤਹਿਤ 27 ਕਰੋੜ ਤੋਂ ਵੱਧ, ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 58 ਕਰੋੜ ਅਤੇ ਅਟਲ ਪੈਨਸ਼ਨ ਯੋਜਨਾ ਤਹਿਤ 9 ਕਰੋੜ ਨਾਂ ਦਰਜ ਕੀਤੇ ਗਏ ਨੇ। ਸ੍ਰੀਮਤੀ ਸੀਤਾਰਮਨ ਨੇ ਕਿਹਾ ਕਿ ਜੀਵਨ ਜੋਤੀ ਬੀਮਾ ਯੋਜਨਾ ਤਹਿਤ 10,70,000 ਤੋਂ ਵੱਧ ਪਰਿਵਾਰਾਂ ਦੇ 21,500 ਕਰੋੜ ਰੁਪਏ ਤੋਂ ਵੱਧ ਦੇ ਦਾਅਵਿਆਂ ਦਾ ਨਿਪਟਾਰਾ ਕੀਤਾ ਗਿਆ ਹੈ। ਉਨ੍ਹਾਂ ਅੱਗੇ ਕਿਹਾ ਕਿ ਪ੍ਰਧਾਨ ਮੰਤਰੀ ਸੁਰੱਖਿਆ ਬੀਮਾ ਯੋਜਨਾ ਤਹਿਤ 1,84,00,000 ਤੋਂ ਵੱਧ ਪਰਿਵਾਰਾਂ ਦੇ ਲਗਭਗ 3,660 ਕਰੋੜ ਰੁਪਏ ਦੇ ਦਾਅਵੇ ਨਿਪਟਾਏ ਗਏ ਨੇ। ਆਕਾਸ਼ਵਾਣੀ ਦੀ ਸਥਾਪਨਾ ਦੇ 90 ਸਾਲ ਪੂਰੇ ਹੋਣ ਤੇ ਆਕਾਸ਼ਵਾਣੀ ਜਲੰਧਰ ਸਟੇਸ਼ਨ ਵੱਲੋਂ ਅੱਜ ਇਕ ਵਾਕਾਥੋਨ ਦਾ ਆਯੋਜਨ ਕੀਤਾ ਗਿਆ। ਇਸ ਵਿਚ ਆਕਾਸ਼ਵਾਣੀ ਦੇ ਅਧਿਕਾਰੀਆਂ, ਕਰਮਚਾਰੀਆਂ ਤੇ ਸਰੋਤਿਆਂ ਨੇ ਪੂਰੇ ਉਤਸ਼ਾਹ ਨਾਲ ਹਿੱਸਾ ਲਿਆ। ਇਸੇ ਤਰ੍ਹਾਂ ਦਾ ਵਾਕਾਥੋਨ ਪਟਿਆਲਾ ਸਟੇਸ਼ਨ ਤੇ ਵੀ ਆਯੋਜਿਤ ਕੀਤਾ ਗਿਆ। ਜਲੰਧਰ ਚ ਵਾਕਾਥੋਨ ਨੂੰ ਆਕਾਸ਼ਵਾਣੀ ਪੰਜਾਬ ਕਲਸਟਰ ਹੈੱਡ ਅਤੇ ਡਿਪਟੀ ਡਾਇਰੈਕਟਰ ਜਨਰਲ ਰਣਜੀਤ ਮੀਣਾ ਅਤੇ ਜਲੰਧਰ ਦੂਰਦਰਸ਼ਨ ਦੇ DDG RL ਚਰੰਗਲ ਨੇ ਨਿਊਜ਼ ਤੇ ਪ੍ਰੋਗਰਾਮ ਦੇ ਸੀਨੀਅਰ ਅਧਿਕਾਰੀਆਂ ਨਾਲ ਰਵਾਨਾ ਕੀਤਾ। ਇਹ ਪ੍ਰੋਗਰਾਮ ਆਕਾਸ਼ਵਾਣੀ FM ਸਟੂਡੀਓ ਨਾਲ ਸਿੱਧਾ ਜੁੜਿਆ ਹੋਇਆ ਸੀ, ਜਿੱਥੇ ਸਰੋਤਿਆਂ, ਸਾਬਕਾ ਕਰਮਚਾਰੀਆਂ ਅਤੇ ਹੋਰ ਭਾਗੀਦਾਰਾਂ ਨੇ ਆਪਣੇ ਅਨੁਭਵ ਸਾਂਝੇ ਕੀਤੇ।

0: ਸੁਕਾਨ ਵਿੱਚ ਸਟੇਸ਼ਨਾਂ ਦੇ ਵਿਸ਼ਾਲ ਨੈਟਵਰਕ ਰਾਹੀਂ ਸਰੋਤਿਆਂ ਨੂੰ ਲਗਾਤਾਰ ਸੂਚਨਾ, ਗਿਆਨ ਤੇ ਮਨੋਰੰਜਨ ਮੁਹੱਈਆ ਕਰਵਾ ਰਿਹਾ ਹੈ। ਆਕਾਸ਼ਵਾਣੀ ਦੇ ਪ੍ਰੋਗਰਾਮ ਦੇਸ਼ ਦੀ ਲਗਭਗ 98% ਆਬਾਦੀ ਤੱਕ ਪਹੁੰਚਦੇ ਨੇ। ਖਾੜੀ ਇਲਾਕੇ ਵਿੱਚ ਈਰਾਨ ਅਤੇ ਅਮਰੀਕਾ ਵਿਚਕਾਰ ਤਣਾਅ ਵਧ ਗਿਆ ਹੈ। ਈਰਾਨ ਦੀ ਇਸਲਾਮਿਕ ਰੈਵੋਲਿਊਸ਼ਨਰੀ ਗਾਰਡ ਕੋਰ ਨੇ ਓਮਾਨ ਦੀ ਖਾੜੀ ਵਿਚ ਇਕ ਤੇਲ ਟੈਂਕਰ ਨੂੰ ਕਬਜ਼ੇ ਚ ਲੈਣ ਦਾ ਦਾਅਵਾ ਕੀਤਾ ਹੈ। ਇਸ ਦੌਰਾਨ ਅਮਰੀਕੀ ਸੈਂਟਰਲ ਕਮਾਂਡ ਨੇ ਕਿਹਾ ਹੈ ਕਿ ਉਸ ਦੇ ਸੁਰੱਖਿਆ ਬਲਾਂ ਨੇ ਇਰਾਨੀ ਝੰਡੇ ਵਾਲੇ ਦੋ ਟੈਂਕਰਾਂ ਨੂੰ ਰੋਕਿਆ ਜੋ ਅਮਰੀਕੀ ਸਮੁੰਦਰੀ ਫੌਜ ਦੀ ਨਾਕਾਬੰਦੀ ਦੀ ਉਲੰਘਣਾ ਕਰ ਰਹੇ ਸਨ। ਇਸ ਤਰ੍ਹਾਂ ਈਰਾਨ ਨੇ ਸੰਯੁਕਤ ਰਾਸ਼ਟਰ ਸੁਰੱਖਿਆ ਪ੍ਰੀਸ਼ਦ ਵਿਚ ਅਮਰੀਕਾ ਸਮਰਥਿਤ ਇਕ ਖਰੜਾ ਮਤੇ ਨੂੰ ਰੱਦ ਕਰਨ ਦਾ ਅਪੀਲ ਕੀਤੀ ਹੈ। ਇਹ ਮਤਾ ਹੋਰਮੂਜ਼ ਸਟੇਟ ਵਿਚ ਜਹਾਜ਼ਾਂ ਦੀ ਸੁਰੱਖਿਆ ਨਾਲ ਸਬੰਧਤ ਸੀ। ਈਰਾਨ ਨੇ ਇਸ ਨੂੰ ਆਪਣੇ ਅੰਦਰੂਨੀ ਮਾਮਲਿਆਂ ਵਿਚ ਦਖਲਅੰਦਾਜ਼ੀ ਅਤੇ ਅਮਰੀਕੀ ਹਿੱਤਾਂ ਦੀ ਪੂਰਤੀ ਲਈ ਇਕ ਕਦਮ ਕਰਾਰ ਦਿੱਤਾ ਹੈ। ਈਰਾਨ ਨੇ ਸੰਯੁਕਤ ਰਾਸ਼ਟਰ ਦੇ ਮੈਂਬਰ ਦੇਸ਼ਾਂ ਨੂੰ ਤਜਵੀਜ਼ਸ਼ੁਦਾ ਮਤੇ ਦਾ ਸਮਰਥਨ ਨਾ ਕਰਨ ਦੀ ਅਪੀਲ ਕੀਤੀ ਹੈ। ਹੋਰਮੂਜ਼ ਸਟੇਟ ਨੇੜੇ ਕੱਲ ਲੱਕੜ ਦੀ ਕਿਸ਼ਤੀ ਵਿਚ ਅੱਗ ਲੱਗਣ ਕਾਰਨ ਇਕ ਭਾਰਤੀ ਨਾਗਰਿਕ ਦੀ ਮੌਤ ਹੋ ਗਈ ਅਤੇ ਚਾਰ ਹੋਰ ਝੁਲਸ ਗਏ। ਸਰਕਾਰੀ ਸੂਤਰਾਂ ਨੇ ਦਸਿਆ ਕਿ ਕੋਲੋਂ ਲੰਘ ਰਹੇ ਇਕ ਜਹਾਜ਼ ਨੇ ਕਿਸ਼ਤੀ ਦੇ ਚਾਲਕ ਦਲ ਨੂੰ ਬਚਾਇਆ ਹੈ। ਜ਼ਖਮੀਆਂ ਦਾ ਦੁਬਈ ਵਿਚ ਇਲਾਜ ਚੱਲ ਰਿਹੈ ਅਤੇ ਉਹ ਸੁਰੱਖਿਅਤ ਨੇ। ਸੂਤਰਾਂ ਨੇ ਦਸਿਆ ਕਿ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ। ਭਾਰਤੀ ਕੌਂਸੁਲੇਟ ਦੇ ਅਧਿਕਾਰੀਆਂ ਨੇ ਬਚਾਏ ਗਏ ਭਾਰਤੀ ਨਾਗਰਿਕਾਂ ਨਾਲ ਮੁਲਾਕਾਤ ਕੀਤੀ ਹੈ। ਸੁਪਰੀਮ ਕੋਰਟ ਨੇ ਪੰਜਾਬ ਵਿਚ ਨਸ਼ੀਲੇ ਪਦਾਰਥਾਂ ਦੇ ਵੱਧ ਰਹੇ ਖਤਰੇ ਦੀ ਸਥਿਤੀ ਤੇ ਚਿੰਤਾ ਪ੍ਰਗਟਾਈ ਹੈ। ਸੁਪਰੀਮ ਕੋਰਟ ਨੇ ਰਾਜ ਵੱਲੋਂ ਨਸ਼ੀਲੇ ਪਦਾਰਥਾਂ ਨਾਲ ਨਿਪਟਣ ਦੇ ਤਰੀਕੇ ਵਿਚ ਇਕ ਬੁਨਿਆਦੀ ਤਬਦੀਲੀ ਦੀ ਮੰਗ ਕੀਤੀ ਹੈ ਅਤੇ ਨਾਲ ਹੀ ਕਿਹਾ ਕਿ ਮਨੁੱਖੀ ਨੁਕਸਾਨ ਚਿੰਤਾਜਨਕ ਹੈ। ਚੀਫ਼ ਜਸਟਿਸ ਸੂਰਿਆਕਾਂਤ ਅਤੇ ਜਸਟਿਸ ਜੋਇਮਾਲੇ ਬਾਗਚੀ ਦੀ ਬੈਂਚ ਨੇ ਇਕ ਤਾਜ਼ਾ ਘਟਨਾ ਦਾ ਹਵਾਲਾ ਦਿੱਤਾ ਜਿਸ ਵਿਚ ਇਕ ਮਾਂ ਨੇ ਆਪਣੇ ਸਾਰੇ ਪੰਜ ਪੁੱਤਰਾਂ ਨੂੰ ਨਸ਼ਿਆਂ ਦੀ ਲੱਤ ਕਾਰਨ ਗੁਆ ਦਿੱਤਾ। ਬੈਂਚ ਨੇ ਕਿਹਾ ਕਿ ਨਸ਼ੀਲੇ ਪਦਾਰਥਾਂ ਦਾ ਖਤਰਾ ਇਕ ਅਜਿਹੇ ਬਿੰਦੂ ਤੇ ਪਹੁੰਚ ਗਿਐ ਜਿੱਥੇ ਕੇਂਦਰ ਸਰਕਾਰ ਦੀ ਦਖਲ ਅੰਦਾਜ਼ੀ ਜ਼ਰੂਰੀ ਹੋ ਸਕਦੀ ਹੈ। ਚੀਫ਼ ਜਸਟਿਸ ਨੇ ਰਾਜ ਅਤੇ ਕੇਂਦਰੀ ਏਜੰਸੀਆਂ ਦੋਵਾਂ ਨੂੰ ਨਸ਼ੀਲੇ ਪਦਾਰਥਾਂ ਦੇ ਖਤਰੇ ਨੂੰ ਖਤਮ ਕਰਨ ਲਈ ਕੰਮ ਕਰਨ ਲਈ ਕਿਹਾ ਹੈ। ਬੈਂਚ ਨੇ ਪ੍ਰਚਾਰ ਲਈ ਹੇਠਲੇ ਪੱਧਰ ਦੇ ਅਪਰਾਧੀਆਂ ਤੇ ਧਿਆਨ ਕੇਂਦਰਿਤ ਕਰਨ ਅਤੇ ਵੱਡੇ ਤਸਕਰਾਂ ਨੂੰ ਖੁੱਲ੍ਹੇਆਮ ਛੱਡਣ ਲਈ ਰਾਜ ਪੁਲਿਸ ਦੀ ਨੁਕਤਾਚੀਨੀ ਵੀ ਕੀਤੀ ਹੈ। ਆਈਪੀਐਲ ਕ੍ਰਿਕਟ ਵਿਚ ਅੱਜ ਜੈਪੁਰ ਦੇ ਸਵਾਈ ਮਾਨ ਸਿੰਘ ਸਟੇਡੀਅਮ ਵਿਚ ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਹ ਮੈਚ ਸ਼ਾਮੀ 7:30 ਸ਼ੁਰੂ ਹੋਏਗਾ। ਬੀਤੀ ਰਾਤ ਦਿੱਲੀ ਦੇ ਅਰੁਣ ਜੇਤਲੀ ਸਟੇਡੀਅਮ ਵਿਚ ਕੋਲਕਾਤਾ ਨਾਈਟ ਰਾਈਡਰਸ ਨੇ ਦਿੱਲੀ ਕੈਪੀਟਲਸ ਨੂੰ 8 ਵਿਕਟਾਂ ਨਾਲ ਹਰਾ ਦਿੱਤਾ। ਅਮਰੀਕਾ ਨੇ ਕਿਹਾ ਹੈ ਕਿ ਉਹ ਭਾਰਤ ਸਮੇਤ ਦੱਖਣੀ ਅਤੇ ਮੱਧ ਏਸ਼ੀਆ ਦੇ ਦੇਸ਼ਾਂ ਨੂੰ ਵਿਸ਼ਵ ਪੱਧਰੀ ਤਕਨਾਲੋਜੀ ਤੱਕ ਪਹੁੰਚ ਦੇਣਾ ਚਾਹੁੰਦਾ ਹੈ ਤਾਂ ਜੋ ਉਹ ਵਿਰੋਧੀ ਦੇਸ਼ਾਂ ਤੇ ਨਿਰਭਰ ਨਾ ਰਹਿਣ। ਅਮਰੀਕੀ ਵਿਦੇਸ਼ ਵਿਭਾਗ ਵਿਚ ਉਪ ਸਹਾਇਕ ਮੰਤਰੀ ਬੈਥਨੀ ਮੋਰੀਸਨ ਨੇ ਇਹ ਗੱਲ ਅਮਰੀਕਾ ਭਾਰਤ ਏਆਈ ਅਤੇ ਇਮਰਜਿੰਗ ਟੈਕਨਾਲੋਜੀ ਫੋਰਮ ਵਿਚ ਕਹੀ। ਉਨੂਾਂ ਕਿਹਾ ਕਿ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਤੇਜ਼ੀ ਨਾਲ ਵਿਕਾਸ ਨਾਲ ਸਪਸ਼ਟ ਨਿਯਮਾਂ ਅਤੇ ਸੁਰੱਖਿਆ ਜ਼ਰੂਰੀ ਹੈ। ਮੋਰੀਸਨ ਨੇ ਕਿਹਾ ਕਿ ਅਮਰੀਕਾ ਆਪਣੀ ਆਰਟੀਫਿਸ਼ੀਅਲ ਇੰਟੈਲੀਜੈਂਸ ਤਕਨਾਲੋਜੀ ਦੁਨੀਆਂ ਨਾਲ ਸਾਂਝੀ ਕਰਨਾ ਚਾਹੁੰਦਾ ਹੈ ਤਾਂ ਜੋ ਹੋਰ ਦੇਸ਼ ਇਸ ਤੋਂ ਲਾਭ ਉਠਾ ਸਕਣ। ਅੰਤ ਵਿਚ ਚੋਣਵੀਆਂ ਖ਼ਬਰਾਂ ਇਕ ਵਾਰ ਫਿਰ ਸੁਣ ਲਓ। ਭਾਰਤੀ ਜਨਤਾ ਪਾਰਟੀ ਦੇ ਨੇਤਾ ਸੁਵਿੰਦੂ ਅਧਿਕਾਰੀ ਨੇ ਅੱਜ ਪੱਛਮੀ ਬੰਗਾਲ ਦੇ ਨਵੇਂ ਮੁੱਖ ਮੰਤਰੀ ਵਜੋਂ ਸਹੁੰ ਚੁੱਕ ਲਈ ਹੈ। ਤਾਮਿਲਨਾਡੂ ਵਿਚ ਟੀਵੀਕੇ ਮੁਖੀ ਸੀ ਜੋਸਫ ਵਿਜੇ ਦੀ ਅਗਵਾਈ ਹੇਠ ਸਰਕਾਰ ਦੇ ਗਠਨ ਨੂੰ ਲੈ ਕੇ ਅਨਿਸ਼ਚਿਤਤਾ ਬਣੀ ਹੋਈ ਹੈ। ਲੈਫਟੀਨੈਂਟ ਜਨਰਲ ਐਨ ਐਸ ਰਾਜਾ ਸੁਬਰਮਣੀ ਅਗਲੇ ਚੀਫ਼ ਆਫ਼ ਡਿਫੈਂਸ ਸਟਾਫ ਅਤੇ ਵਾਈਸ ਐਡਮਿਰਲ ਕ੍ਰਿਸ਼ਨਾ ਸਵਾਮੀਨਾਥਨ ਸਮੁੰਦਰੀ ਫੌਜ ਦੇ ਅਗਲੇ ਮੁਖੀ ਹੋਣਗੇ। ਖਾੜੀ ਇਲਾਕੇ ਵਿਚ ਈਰਾਨ ਤੇ ਅਮਰੀਕਾ ਵਿਚਕਾਰ ਤਣਾਅ ਵਧ ਗਿਆ ਹੈ। ਤੇ ਆਈਪੀਐਲ ਕ੍ਰਿਕਟ ਵਿਚ ਅੱਜ ਜੈਪੁਰ ਵਿਚ ਸ਼ਾਮੀ 7:30 ਰਾਜਸਥਾਨ ਰਾਇਲਸ ਦਾ ਮੁਕਾਬਲਾ ਗੁਜਰਾਤ ਟਾਈਟਨਸ ਨਾਲ ਹੋਏਗਾ। ਇਸ ਦੇ ਨਾਲ ਹੀ ਰਾਸ਼ਟਰੀ ਖ਼ਬਰਾਂ ਦਾ ਬੁਲੇਟਿਨ ਖਤਮ ਹੁੰਦਾ। ਸਾਡਾ ਅਗਲਾ ਪ੍ਰਦੇਸ਼ਿਕ ਖ਼ਬਰਾਂ ਦਾ ਬੁਲੇਟਿਨ ਸ਼ਾਮੀ 6:20 ਤੇ ਹੋਏਗਾ। ਨਮਸਕਾਰ।
1: آداب، یہ آکاشوانی ہے خبروں کے ساتھ، میں محمد عمار۔ سوویندو ادھیکاری مغربی بنگال کے بی جے پی کے پہلے وزیر اعلیٰ بن گئے ہیں۔ انہوں نے 5 کابینی وزراء کے ساتھ حلف لیا۔ تمل ناڈو میں سرکار بنانے پر سیاسی تعطل برقرار ہے۔ ٹی وی کے پارٹی کو اکثریت ملنا باقی ہے۔ قانونی خدمات کی قومی اتھارٹی تنازعات کے بآسانی حل کے لیے پورے ملک میں لوک عدالت کا انعقاد کر رہی ہے۔ وزیر خارجہ ڈاکٹر جے شنکر نے باہمی تعاون کو مضبوط کرنے کی غرض سے ترینداد اور ٹوبیگو کی وزیر اعظم سے ملاقات کی۔ اور آئی پی ایل کرکٹ میں آج شام جے پور میں راجستھان رائلز کا مقابلہ گجرات ٹائٹنز سے ہوگا۔